ਵੈਲਕਮ ਬੈਕ ਜੀ। ਬ੍ਰੇਕ ਤੋਂ ਬਾਅਦ ਇਸ ਤਰ੍ਹਾਂ ਪ੍ਰੋਗਰਾਮ ਸੁਣੇ ਹੋਏ ਪ੍ਰਦੇਸ਼ ਵਿੱਚ ਦੇਸ਼ ਲਿੰਕ FM 96.7 ਲਿੰਕਿੰਗ ਕਮਿਊਨਿਟੀ ਥਿੰਗੀ ਪੋਜ਼ਿਟਿਵ। ਸਟੂਡੀਓ ਨੰਬਰ ਹੈ 0114261818181। ਵਟਸਐਪ ਨੰਬਰ ਹੈ 0793984939। ਸਭ ਨੂੰ ਦੋਸਤਾਂ ਕਿ ਮੈਂ ਵੈਲਕਮ ਕਰਾਂ ਆਪਣੇ ਪ੍ਰੋਗਰਾਮ ਪ੍ਰਦੇਸ਼ ਵਿੱਚ ਦੇਸ਼। ਤੁਸੀਂ ਆਪਣਾ ਲਿੰਕ FM ਜ਼ਰੂਰ ਜੁਆਇਨ ਕਰੋ ਅਤੇ ਉਹਨਾਂ ਜਿਹੜਾ ਉਹ ਗਾਣਾ ਸੁਣ ਸਰਾਣੇ ਜਿਹੜਾ ਉਹ ਕਿਉਂਕਿ ਬ੍ਰੇਕ ਆਈ ਗਈ ਸੀ।

ਘਟ ਮੇਰਾ ਕੋਲ ਓ ਮੇਰੇ ਨਾਲ ਖੜ ਕੇ ਤੂੰ ਬਲੀ ਜੱਚ ਤੇਰੇ ਬਿਨਾ ਔਖਾ ਘਟਾਂ ਪਲ ਬਲੀਏ ਮੇਰੀਆਂ ਤੂੰ ਗਣਾ ਵਿੱਚ ਜਾ ਮੇਰਾ ਚਿੱਤ ਕਰ ਮੇਰੇ ਮਸਲੇ ਦਾ ਹੱਲ ਬਲੀਏ ਨੀ ਚਾਹੇ ਤੇਰੇ ਲੰਘ ਜਾਵੇ ਕੋਲੋਂ ਲੱਡੋ ਰਾਣੀਏ ਨੀ ਆਸ਼ਕਾਂ ਦਾ ਹਾਲ ਕੀ ਆ

0: 96.7 Link FM.
1: ਉਦੋਂ ਬਹੁਤ ਜ਼ਿਆਦਾ ਵਧੀਆ ਫੀਲ ਹੁੰਦਾ ਜਦੋਂ ਘਰਦਿਆਂ ਨੂੰ ਵਧੀਆ ਲੱਗਦਾ, ਪ੍ਰਾਊਡ ਹੁੰਦਾ। ਬਸ ਮੇਰੇ ਘਰਦਿਆਂ ਨੂੰ ਮੇਰੇ 'ਤੇ

0: Listen to Link FM on the move by downloading the Link FM app.
1: To make a difference in your community, join the Interfaith Network in South Yorkshire and help raise awareness about early onset type 2 diabetes in young people aged 18 to 39. Diabetes affects millions across the UK, with ethnic minority groups often at higher risk. The NHS South Yorkshire Integrated Care Board and the Pakistan Muslim Centre in Sheffield have started the T2Day project, bringing together different faiths and cultures to fight diabetes. We're running awareness campaigns, hosting health workshops, and creating online platforms to give communities easy access to helpful resources. From community events to interfaith networking, your involvement can really make a difference. Interested in being part of this important work? Contact PMC today. Call 0114 243 6091. Let's work together to build healthier communities.
2: And the winner is...
3: And the winner is...
4: And the winner is...
2: Your business being heard on the radio.
5: Become a real winner by advertising your products and services with a memorable campaign here on Link FM. Radio advertising's ear-catching, affordable and effective. It's the ideal way to get your business noticed. So find out more today. For details, click on linkfm.org or WhatsApp 07939 849 339.
6: Are you looking for the perfect venue for your special day? Then come to VIP Mansion, with seating for up to 550 guests and situated in Sheffield, just 3 minutes from the M1. From dry hire to all-inclusive packages, we offer it all. For any inquiries, call us on 07 809 568 233, or follow us on Instagram at VIP Mansion Weddings.
7: ਲੋ ਜੀ ਸੁਣੋ ਜੀ, ਆਈ ਗਏ ਖਾਨ ਕੈਟਰਿੰਗ ਵਾਲੇ। ਖਾਨ ਕੈਟਰਿੰਗ ਰਾਧਰਮ, ਜਿਨ੍ਹਾਂ ਨੇ ਮਜ਼ੇਦਾਰ ਖਾਣਿਆਂ ਨਾਲ ਕੋਈ ਜਵਾਬ ਹੀ ਨਹੀਂ, ਇੱਕ ਵਾਰੀ ਅਜ਼ਮਾਈ ਕੇ ਤੱਕੋ। ਸ਼ਾਦੀ ਵਿਆਹ, ਸਾਲਗਿਰਾ, ਮਾਣੀਆਂ, ਮਹਿੰਦੀ ਔਰ ਦਿਗਰ ਤਕਰੀਬਾਤ ਵਾਸਤੇ ਇੱਕ ਮਹਿੰਗਾਈ ਨੇ ਦੌਰ ਵਿੱਚ ਸਸਤਾ ਤੇ ਮਜ਼ੇਦਾਰ ਖਾਣਾ ਆਰਡਰ ਪਰ ਬਣਵਾਈ ਸਕਣੇ ਹੋ। ਇੱਕ ਹੋਰ ਵੀ ਗੱਲ ਬੁਝੋ, ਖਾਨ ਕੈਟਰਿੰਗ ਰਾਧਰਮ ਵਾਲੇ ਪੂਰੇ ਸਾਊਥ ਯਾਰਕਸ਼ਾਇਰ ਵਿੱਚ ਕੈਟਰਿੰਗ ਨੀ ਡਿਲੀਵਰੀ ਵੀ ਕਰਨੇ। ਆਰਡਰ ਨਿੱਕਾ ਹੋਇਆ ਜਾਂ ਬੜਾ, ਆਲਵੇਜ਼ ਵੈਲਕਮ। ਖਾਣੇ ਨੇ ਆਰਡਰ ਵਾਸਤੇ ਭਾਈ ਇਫਤਖਾਰ ਕੀ ਫੋਨ ਕਰੋ ਜਾਂ ਵਟਸਐਪ ਪਰ ਰਾਬਤਾ ਕਰੋ 07931737547
8: ਜਾਂ 07784850934।
9: Do you ever find yourself lonely or isolated, or there are issues at home like finance or housing related? Perhaps you have something on your mind and would like to get it off your chest. Whatever it is, your Epic Link worker, Tamina Mia, would like to offer you this space to talk at the PMC every Wednesday from 11am till 2pm. This is a social space for you and other ladies to unwind and engage in various activities. Refreshments are available. Let your Epic Link worker encourage you to build meaningful connections with your community. So what are you ladies waiting for? Let's connect. It'll be epic. For more information, contact Dr. Rob on 074-439-54378. That's 074-439-54378.
10: You are listening to Suhana Safar
11: with Iffat Hamid and Mohammed Yasin.
10: Samain
12: Link FM se Suhana Safar, Iffat Hamid aur Mohammed Yasin ke sath aap sun rahe hain. Aap sabko program mein hum welcome back kehte hain, khush aamdeed kehte hain. Jis taraf tu hai udhar hongi sabhi ki nazrein, jis taraf tu hai udhar hongi sabhi ki nazrein, Eid ke chand ka deedar बहाना ही सही। हो मोमिनों को हमेशा प्याम ईद मुबारक, हो मोमिनों को हमेशा प्याम ईद मुबारक, गगन के पार से आया है सलाम, ईद मुबारक। और आप सबको एक मरतबा फिर हमारी तरफ से, लिंक एफएम की पूरी टीम की तरफ से बहुत बहुत ईद मुबारक। सामिन, आज हमारा फेसबुक और व्हाट्सएप जो है ये काम नहीं कर रहा सिलसिला, तो आप हमारे स्टूडियोज़ में तशरीफ लाइए 0114-261-8181 पर आप फ़ोन करके आप हमें अपने मैसेजेस दे सकते हैं। गालिब साहब का एक शेर है, मिर्ज़ा गालिब, हमें तो अपनों ने लूटा गैरों में कहाँ दम था। हमें तो अपनों ने लूटा गैरों में कहाँ दम था, हमारी कश्ती वहाँ डूबी जहाँ पानी कम था। अब गालिब की बेगम साहब आगे से कहती हैं,
13: क्या कहती हैं,
12: तुम तो थे ही गधे, तुम्हारी अकल में कहाँ दम था, تم تو تھے ہی گدھے، تمہاری عقل میں کہاں دم تھا، وہاں کشتی لے کر کیوں گئے جہاں پانی کم تھا۔
4: جی نہیں جانا چاہیے،
12: بالکل
4: جان بوجھ کر کیوں گئے،
12: بالکل جی۔ شوہر صاحب جو ہیں وہ اپنی بیگم کو کہتے ہیں، بیگم آج ایسی چائے بناؤ جسے پی کر میں ناچنے لگوں، جھومنے لگوں، مست ہو جاؤں، ایسی چائے بناؤ بیگم۔ تو بیگم صاحب آگے سے کہتی ہیں، ہمارے گھر بھینس کا دودھ آتا ہے، ناگن کا نہیں۔ جی سب ایک ساتھ نباتے رہیے گا۔
4: سمے تھوڑی دیر میں یہاں پر چودھری کرم صاحب بھی تشریف لائیں گے، جو اس آنے والے ٹیوسڈے کے دن ایک وہاں یہاں پر پروگرام ہو رہا ہے، اس کی تفصیل بھی ہمیں بتائیں گے۔

ਅਸਲਾਮ ਵਾਲੇਕੁਮ ਜੀ, ਮੈਂ ਤੁਹਾਡਾ ਇਫਤਖਾਰ ਠਾਕੁਰ ਪਿਆ ਬੋਲਣਾ ਅਤੇ ਤੁਸੀਂ ਸੁਣਨੇ ਹੋ ਪਏ ਲਿੰਕ FM 96.7। ਬਹੁਤ ਮਜ਼ਾ ਹੈ ਸੀ ਨੇ।

ਤੁਹਾਨੂੰ ਇਹ ਮੇਰੀ ਲਾਸਟ ਵਾਰਨਿੰਗ ਆ। ਆਪਣੀ ਚੌਧਰਸ਼ਾਹੀ ਘਰੇ ਛੱਡ ਕੇ ਆਇਆ ਕਰੋ ਤੇ ਆਪਣੀਆਂ ਗੰਦੀਆਂ ਹਰਕਤਾਂ ਕਰਕੇ ਕਾਲਜ ਦਾ ਮਾਹੌਲ ਨਾ ਵਿਗਾੜੋ। ਤੇ ਆਹ ਕੀ ਹੁਲੀਆ ਬਣਾ ਰੱਖਿਆ ਤੁਸੀਂ, ਕਾਲਜ 'ਚ ਸੈਂਸੀਬਲ ਕੱਪੜੇ ਪਾ ਕੇ ਆਇਆ ਕਰੋ, ਸਮਝੇ?